0: I'm sorry, बच्चों, मुझसे गलती हो गई।
1: एक पल की लापरवाही किसी के ख्वाबों को हमेशा के लिए अधूरा छोड़ सकती है। Drive responsibly. Focus on the road.
2: एक पल की लापरवाही आपकी लापरवाही किसी के ख्वाबों को हमेशा के लिए अधूरा छोड़ सकती है। Focus on the road. Wear your seatbelt. Don't use mobile phones while driving. Drive responsibly. घर पर आपका कोई इंतजार कर रहा है।
3: Just because I'm a driver doesn't mean I can see you.
4: Just because you're at the speed limit doesn't mean you're not dangerous.
5: Just because you're in a rush doesn't mean you can ignore the crossing.
6: Just because you're driving doesn't take away my right of way.
7: Just because it seems clear doesn't mean you shouldn't stop.
8: Just because you're surrounded by metal doesn't mean I'm not flesh and blood.
9: Just because you're nearly home doesn't mean you are.
10: One in every five road deaths is a pedestrian. Just because you use the road doesn't mean you own it. Respect everyone's journey.
11: Awaz FM local radio. Communities making waves, turning the tide on isolation.
12: ਕਿਨ ਵਾਲੇ ਉੱਗ ਪੈਂਦੇ ਨੇ ਪਾੜ ਕਿਸੇ ਨਾ ਪੱਥਰਾਂ ਦਾ। ਕੱਲ ਸਾਡੇ ਪਿੰਡੋਂ ਬਰਾਤ ਆ ਰਹੀ ਆ।
13: ਆਹੋ ਪਤਾ ਮੈਨੂੰ। ਉਹੀ ਨੰਗ ਬਰਾਤ
12: ਆਪਣੇ ਪਿੰਡਾਂ ਦੀ ਪਹਿਲੀ ਬਰਾਤ ਆ ਜਿਹ ਚ ਕੁੜੀਆਂ ਵੀ ਆਉਣਗੀਆਂ।
13: ਡੋਡੇ ਤਾਂ ਨੀ ਪੀਗੀ ਕਿਸੇ ਦੇ ਭੁਲੇਖੇ ਨਾਲ।
14: ਹੈ ਆਉਣਗੀਆਂ ਕੁੜੀਆਂ ਬਰਾਤ।

0: I'm sorry, बच्चों, मुझसे गलती हो गई।
1: एक पल की लापरवाही किसी के ख्वाबों को हमेशा के लिए अधूरा छोड़ सकती है। Drive responsibly. Focus on the road.
2: एक पल की लापरवाही आपकी लापरवाही किसी के ख्वाबों को हमेशा के लिए अधूरा छोड़ सकती है। Focus on the road. Wear your seatbelt. Don't use mobile phones while driving. Drive responsibly. घर पर आपका कोई इंतजार कर रहा है।
3: ਪੁੱਤਰ ਅਸਾਂ ਸੁਣਨਾ ਚਾਹੁੰਦੇ ਕੋਈ ਪੁਰਾਣਾ ਜਾ ਮੈਂ ਦੀ ਅਸਨ ਇੱਕ ਬਹੁਤ ਸਾਰਾ ਕੋਈ 164-160 ਜ਼ਬਾਨਾਂ 'ਚ ਉਸਨਾਂ ਤਰਜਮਾ ਹੋਇਆ। ਤਨਹਾ ਤੀ ਔਰ ਹਮੇਸ਼ਾ ਸੇ ਤਨਹਾ ਹੈ ਜ਼ਿੰਦਗੀ, ਹੈ ਜ਼ਿੰਦਗੀ ਕਾ ਨਾਮ ਮਗਰ ਕਿਆ ਹੈ ਜ਼ਿੰਦਗੀ। ਮੈਂ ਦੀ ਅਸਨ ਸਾਹਿਬ ਨੇ ਗਾਣਾ ਹੈ ਪੁੱਤਰ, ਇਹ ਪੱਲੇ ਕਰੀ ਛੋੜੋ ਲੱਭਣਾ ਹੈ ਤਾਂ।

0: अपने कारोबार को कामयाबी की बुलंदियों पर ले जाने के लिए एडवर्टाइज कीजिए आप अपने आवाज एफएम पर। लाइव नशरियात के अलावा आवाज सुना जा रहा है इंटरनेट पर दुनिया भर में। स्पॉन्सर कीजिए अजान या फिर रंगारंग पंजाबी उर्दू पश्तो या हिंदी प्रोग्राम्स आवाज रेडियो पर और पहुँचाइए दुनिया के कोने कोने में आप अपनी आवाज आवाज एफएम के साथ।
1: You're listening to Awaz FM 99.8 megahertz in your car, in your kitchen, on your AI device, on DAB, and on the internet. Awaz FM on 99.8.
2: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
3: ਮੂਲੀਆਂ ਗਾਂਦਲਾਂ ਨੇ ਪੱਤੇ ਪੈਣੇ ਨੇ, ਗਾਜਰ ਨੇ ਪੱਤੇ ਤੇ ਮੇਥੀ, ਫਿਰ ਤੁਸੀਂ ਕਿਹਾ ਆਪਣੇ ਸੋਏ, ਪਾਲਕ, ਧਨੀਆ, ਬਾਥੂ, ਇਹ ਚੀਜ਼ਾਂ ਪੈਣੀਆਂ ਸੀ। ਤੇ ਇਹ ਦੱਸ ਮੈਂ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਪਹਿਲਾਂ ਪਾਣੀ ਪਾ ਕੇ ਗਾਲਣੇ ਨੇ ਸਾਰੀਆਂ ਜਿਹੜੀਆਂ ਪੱਤੇ ਇਹਨਾਂ ਨੇ, ਇਹ ਲਸਣ ਦੇ ਪੱਤੇ ਵੀ ਉਹ ਵੀ ਪੈਣੀਆਂ ਵਿੱਚ, ਉਹਨਾਂ ਸਾਰਿਆਂ 'ਚ ਪਹਿਲਾਂ ਪਾਣੀਆਂ 'ਚ ਗਾਲਣੇ, ਜਿਸ ਵੇਲੇ ਚੰਗਾ ਗਲਣਾ ਉਸਕੀ ਚੰਗਾ ਮਲ ਜਲ ਕੇ ਨਾ, ਫਿਰ ਉਸਨੇ ਇੱਕ ਲੱਸੀ ਪਾਉਣੀ ਅਤੇ ਫਿਰ ਉਹ ਖੱਪਣੀ ਲੱਸੀ, ਬਾਜਰੇ ਨੂੰ ਜਾਣੇ ਪਹਿਲਾਂ ਹੀ ਨਾਲ ਬਾਹਰ ਛੱਡਣੇ, ਜਿਸ ਵੇਲੇ ਉਸ ਗਾਲਣੇ ਪਾਣੀਆਂ 'ਚ, ਫਿਰ ਉਹ ਅੱਗ ਜਿਹੜੀ ਆ ਉਹ ਸਹਿ ਨਾ ਠੰਡਾ ਨਾ ਹੋਵੇ ਸਾਗ, ਅਤੇ ਫਿਰ ਤਾਂ ਸਹੀ ਗੱਲਾਂ, ਅਤੇ ਫਿਰ ਅਸੀਂ ਚੰਗਾ ਮਲਨੇ ਪਾਣੀਆਂ 'ਚ, ਫਿਰ ਉਹ ਅੱਗ ਜਿਹੜੀ ਆ ਉਹ ਸਹਿ ਨਾ ਠੰਡਾ ਨਾ ਹੋਵੇ ਸਾਗ, ਅਤੇ ਫਿਰ ਤਾਂ ਸਹੀ ਗੱਲਾਂ, ਅਤੇ ਫਿਰ